0: बहुत वड्डा खतरा है। बरसात दे मौसम विच अते इस तो बाद मच्छरां दी गिनती विच बहुत तेजी नाल वाधा हुंदा है। एक छोटा जिहा मच्छर वड्डियां वड्डियां बीमारियां दा कारण बन सकदा है, जिस नाल मनुखी जान तक जोखम विच पै जांदी है। इस लई मच्छरां तो बचा करना साडी सेहत लई बहुत जरूरी है। मच्छर दे कट्टण नाल कई गंभीर बीमारियां फैलदियां ने, जिवें डेंगू, मलेरिया, चिकनगुनिया आदि। इन्हां बीमारियां दे लक्षण विच तेज बुखार, सिर दर्द, जोड़ां अते मांसपेशियां विच दर्द अते शरीर ते दाणे निकलना शामिल ने। मच्छर दे कट्टण अते इन्हां दी उत्पत्ति नूं रोकण लई सानूं कुछ उपाय करने चाहीदे ने, जिवें घर अते आले दुआले दी सफाई रखना। मच्छर खड़े अते गंदे पानी विच अंडे दिंदे ने, इस लई अपने घर दे आले दुआले पानी जमा ना होण दिओ। कूलरां, गमलियां, पुराने टायरां अते छत ते पए बर्तनां दा पानी हफ्ते विच घट्टो घट्ट इक वार जरूर बदलो जां साफ करो। बाहर निकलण वेले जां रात नूं सौंदे समय अजिहे कपड़े पहनो जो तुहाडे शरीर नूं पूरी तरह ढक सकन। रात नूं सौण वेले मच्छरदानी दी वरतों बचाव दा सब तों सुरक्षित अते देसी तरीका है। ਘਰਾਂ ਵਿੱਚ ਖਿੜਕੀਆਂ ਅਤੇ ਦਰਵਾਜ਼ਿਆਂ ਤੇ ਬਰੀਕ ਜਾਲੀਆਂ ਲਗਵਾਉਣੀਆਂ ਚਾਹੀਦੀਆਂ ਨੇ ਤਾਂ ਕਿ ਮੱਛਰ ਘਰ ਦੇ ਅੰਦਰ ਨਾ ਆ ਸਕਣ। ਸਰੀਰ ਦੇ ਖੁੱਲੇ ਹਿੱਸਿਆਂ ਤੇ ਮੱਛਰ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਜਾਂ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰ ਦੇ ਅੰਦਰ ਮੱਛਰ ਭਜਾਉਣ ਵਾਲੇ ਕੋਇਲ, ਲਿਕੁਇਡ ਜਾਂ ਸਪਰੇਅ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਦੋਸਤੋ, ਮੱਛਰਾਂ ਤੋਂ ਬਚਾਅ ਕੇਵਲ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਨੂੰ ਮਿਲ ਕੇ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਆਓ ਹੁਣ ਜਸਵਿੰਦਰ ਸਿੰਘ ਭੁੱਲਰ ਤੋਂ ਵਾਰਤਾ ਸੁਣਦੇ ਹਾਂ, ਜਿਸ ਦਾ ਵਿਸ਼ਾ ਹੈ ਗੁਰਦੁਆਰਾ ਪੋਥੀ ਮਾਲਾ ਦੇ ਕੰਧ ਚਿੱਤਰ।
1: ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਵਿਖੇ ਗੁਰਦੁਆਰਾ ਪੋਥੀ ਮਾਲਾ ਸਿੱਖ ਵਿਰਾਸਤੀ ਕਲਾ ਦਾ ਇੱਕ ਬਹੁਮੁੱਲਾ ਕੇਂਦਰ ਹੈ। ਇਹ ਨਗਰ ਚੌਥੇ ਗੁਰੂ ਰਾਮਦਾਸ ਜੀ ਦੀ ਬੰਸ਼ ਦੇ ਸੋਢੀ ਜੀਵਨ ਮਲ ਦੇ ਪੁੱਤਰ ਹਰ ਸਹਾਏ ਦੇ ਨਾਂ 'ਤੇ ਵਸਿਆ ਹੈ, ਜੋ ਬਾਅਦ ਵਿੱਚ ਗੁਰੂ ਹਰ ਸਹਾਏ ਕਰਕੇ ਜਾਣਿਆ ਜਾਣ ਲੱਗਾ। ਇਸ ਗੁਰਦੁਆਰੇ ਦੀ ਨੀਂਹ 1745 ਵਿੱਚ ਰੱਖੀ ਗਈ। ਇਸ ਦੋ ਮੰਜ਼ਿਲਾ ਇਮਾਰਤ ਦੇ ਅੰਦਰ ਦੀਆਂ ਕੰਧਾਂ 'ਤੇ ਬਹੁਤ ਖੂਬਸੂਰਤ ਚਿੱਤਰ ਹਨ। ਇਸ ਦੇ ਨਾਲ ਲੱਕੜ ਦੀ ਸੁੰਦਰ ਸ਼ਿਲਪਕਾਰੀ ਦਾ ਵੀ ਕੰਮ ਦੇਖਣ ਨੂੰ ਮਿਲਦਾ ਹੈ। ਇੱਥੋਂ ਦੀਆਂ ਛੱਤਾਂ, ਕੰਧਾਂ ਤੋਂ ਇਲਾਵਾ ਬਾਕੀ ਬਚੀਆਂ ਥਾਵਾਂ ਨੂੰ ਫੁੱਲ ਪੱਤਿਆਂ ਨਾਲ ਨਕਾਸ਼ੀ ਦੇ ਰੂਪ ਵਿੱਚ ਚਿੱਤਰਿਆ ਗਿਆ ਹੈ। ਇੱਥੇ 150 ਤੋਂ ਵੱਧ ਕੰਧ ਚਿੱਤਰ ਬਣੇ ਹਨ, ਜੋ 18ਵੀਂ ਸਦੀ ਦੇ ਅਖੀਰ ਜਾਂ 19ਵੀਂ ਸਦੀ ਦੇ ਸ਼ੁਰੂ ਵਿੱਚ ਚਿੱਤਰੇ ਗਏ। ਰੱਖ ਰਖਾਅ ਦੀ ਘਾਟ ਕਾਰਨ ਦੋ ਛੱਤਾਂ ਡਿੱਗ ਚੁੱਕੀਆਂ ਹਨ। ਕੁਝ ਕੰਧਾਂ ਉੱਤੇ ਤਰੇੜਾਂ ਕਾਰਨ ਇਹਨਾਂ ਇਤਿਹਾਸਿਕ ਚਿੱਤਰਾਂ ਨੂੰ ਨੁਕਸਾਨ ਪੁੱਜਾ ਹੈ, ਪਰ ਚਿੱਤਰਾਂ ਨੂੰ ਦੁਬਾਰਾ ਰੰਗ ਭਰ ਕੇ ਪੁਨਰ ਸੁਰਜੀਤ ਨਹੀਂ ਕੀਤਾ ਗਿਆ। ਇੱਥੇ ਗੁਰੂ ਸਾਹਿਬਾਨ ਭਗਤਾਂ ਦੇ ਜੀਵਨ ਪ੍ਰਸੰਗਾਂ ਨੂੰ ਚਿੱਤਰਨ ਤੋਂ ਇਲਾਵਾ ਰਮਾਇਣ, ਮਹਾਂਭਾਰਤ ਅਤੇ ਸਿੱਖ ਸਰਦਾਰਾਂ ਦੇ ਚਿੱਤਰਾਂ ਦਾ ਵੀ ਚਿੱਤਰਨ ਹੋਇਆ ਹੈ। ਨੋਕਦਾਰ ਮਹਿਰਾਬੀ ਡਾਟ ਵਿੱਚ ਬਣੇ ਗੁਰੂ ਨਾਨਕ ਦੇਵ ਜੀ ਦੇ ਦੋ ਚਿੱਤਰਾਂ ਵਿੱਚੋਂ ਮੁੱਖ ਚਿੱਤਰ ਗੋਰਖਨਾਥ ਅਤੇ ਹੋਰਨਾਂ ਸਿੱਧਾਂ ਨਾਲ ਉਦਾਸੀਆਂ ਦੌਰਾਨ ਹੋਈ ਗੋਸ਼ਟ ਦੇ ਵਿਸ਼ੇ ਨੂੰ ਉਭਾਰਦਾ ਹੈ। ਗੁਰੂ ਨਾਨਕ ਦੇਵ ਜੀ ਗੋਰਖਨਾਥ ਅਤੇ ਭਰਥਰੀਨਾਥ ਨੂੰ ਮੁਖਾਤਿਬ ਹੋ ਰਹੇ ਹਨ। ਚਿੱਤਰਕਾਰ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਰਖਨਾਥ ਨੂੰ ਚਿੱਤਰਨ ਵੇਲੇ ਕੁਝ ਸਮਾਨਤਾਵਾਂ ਵਰਤਦਿਆਂ ਦੋਵੇਂ ਮਹਾਂਪੁਰਖਾਂ ਨੂੰ ਆਹਮੋ ਸਾਹਮਣੇ ਕਾਲੀਨ ਉੱਪਰ ਵੱਡੇ ਤਕੀਏ ਨਾਲ ਢਾਂਸਣਾ ਲਗਾਈ ਬੈਠੇ ਚਿੱਤਰਿਆ ਹੈ। ਦੋਵਾਂ ਦੇ ਸਿਰ 'ਤੇ ਅਧਿਆਤਮਿਕਤਾ ਦੇ ਜਲੌ ਦਾ ਪ੍ਰਦਰਸ਼ਨ ਕਰਨ ਲਈ ਤੇਜ ਪੁੰਜ ਸਿਰਜ ਰਿਹਾ ਹੈ। ਗੁਰੂ ਸਾਹਿਬ ਦੀ ਪਿੱਠ ਪਿੱਛੇ ਹਰੇ ਭਰੇ ਦਰਖਤ ਦਾ ਛੱਤਰ ਚਿੱਤਰਿਆ ਗਿਆ ਹੈ। ਉਹਨਾਂ ਦੀ ਟਹਿਲ ਸੇਵਾ ਵਿੱਚ ਖੜ੍ਹਾ ਭਾਈ ਬਾਲਾ ਮੋਰ ਪੰਖੀਆ ਚੌਰ ਕਰ ਰਿਹਾ ਹੈ। ਬਾਲੇ ਦੇ ਪਿਛਾਂ ਜੋਗੀ ਬਾਲਨਾਥ ਨੂੰ ਬੈਠੇ ਚਿੱਤਰਿਆ ਗਿਆ ਹੈ। ਚਿੱਤਰ ਦੇ ਉਪਲੇ ਹਿੱਸੇ ਵਿੱਚ ਭਰਥਰੀਨਾਥ ਨੂੰ ਸ਼ੇਰ ਦੀ ਖਾਲ ਉੱਪਰ ਬੈਠਿਆ ਦਿਖਾਇਆ ਗਿਆ ਹੈ। ਉਹਨਾਂ ਦੀ ਦਾੜੀ ਕਾਲੀ ਹੈ, ਭਾਵ ਜਵਾਨੀ ਦੀ ਅਵਸਥਾ ਵਿੱਚ ਹੱਥ ਵਿੱਚ ਪਤਾਕਾ ਫੜੀ ਚਿੱਤਰਿਆ ਹੈ। ਭਰਥਰੀਨਾਥ ਦਾ ਚਿਹਰਾ ਇੱਕ ਚਸ਼ਮ ਹੈ, ਉਹਨਾਂ ਆਪਣੀ ਨਜ਼ਰ ਗੁਰੂ ਨਾਨਕ ਦੇਵ ਜੀ ਵੱਲ ਟਿਕਾਈ ਹੋਈ ਹੈ। ਚਿੱਤਰ ਦੇ ਹੇਠਲੇ ਹਿੱਸੇ ਵਿੱਚ ਮਛੰਦਰਨਾਥ, ਚਰਪਟਨਾਥ, ਘਰਾਣਾਨਾਥ ਨੂੰ ਚਿੱਤਰਦਿਆਂ ਭਾਈ ਮਰਦਾਨੇ ਨੂੰ ਆਪਣੀ ਰਬਾਬ ਨਾਲ ਜੋਗੀਆਂ ਦੇ ਵਿਚਕਾਰ ਚਿੱਤਰਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਚਿੱਤਰ ਦੋਵੇਂ ਸਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਦਰਸਾਉਂਦਾ ਹੈ। ਚਿੱਤਰ ਦੇ ਉੱਪਰਲੇ ਭਾਗ ਵਿੱਚ ਗੁਰੂ ਸਾਹਿਬ ਨੂੰ ਇੱਕ ਕਾਲੀਨ ਉੱਪਰ ਬਿਰਾਜਮਾਨ ਤਕੀਏ ਨਾਲ ਢੋ ਲਗਾਈ ਚਿੱਤਰਿਆ ਹੈ। ਉਹਨਾਂ ਦੇ ਸੱਜੇ ਹੱਥ ਵਿੱਚ ਸਿਮਰਨਾ ਅਤੇ ਸਿਰ ਦੁਆਲੇ ਤੇਜ ਪੁੰਜ ਉਲੀਕਿਆ ਹੈ। ਸਾਹਮਣੇ ਸ੍ਰੀ ਚੰਦ ਨੂੰ ਲੰਗੋੜ ਧਾਰਨ ਕੀਤਿਆਂ ਪਿੰਡੇ ਤੋਂ ਨੰਗਾ ਹਲਕੇ ਨੀਲੇ ਰੰਗ ਵਿੱਚ ਤਪੱਸਵੀ ਦੇ ਰੂਪ ਵਿੱਚ ਚਿੱਤਰਿਆ ਹੈ। ਉਹਨਾਂ ਨੇ ਪਿੰਡੇ 'ਤੇ ਭਿਭੂਤ ਮਲੀ ਹੈ, ਕੰਨ ਵਿੱਚ ਮੁੰਦਰਾਂ, ਹੱਥ ਵਿੱਚ ਸਿਮਰਨਾ ਫੜੀ ਤੱਕੀਏ ਨਾਲ ਢਾਸਣਾ ਲਗਾਈ ਚਿੱਤਰਿਆ ਹੈ। ਉਹਨਾਂ ਦਾ ਇੱਕ ਚਸ਼ਮ ਚਿਹਰਾ ਗੁਰੂ ਨਾਨਕ ਦੇਵ ਜੀ ਵੱਲ ਮੁਖਾਤਿਬ ਹੈ। ਗੁਰੂ ਸਾਹਿਬ ਦੇ ਸਿਰ 'ਤੇ ਟੋਪੀ, ਮੋਢਿਆਂ 'ਤੇ ਨੀਲੇ ਰੰਗ ਦਾ ਦੁਸ਼ਾਲਾ ਹੈ। ਚਿੱਤਰਕਾਰ ਨੇ ਉਹਨਾਂ ਦੇ ਭਰਵੱਟੇ ਅਤੇ ਦਾੜੀ ਸਫੈਦ ਚਿੱਤਰ ਕੇ ਪਰੋੜ ਅਵਸਥਾ ਵੀ ਦਿਖਾਇਆ ਹੈ। ਇਸ ਚਿੱਤਰ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਹਰੇ ਭਰੇ ਦਰਖਤ ਦਾ ਛੱਤਰ ਉਲਾਰ ਹੈ। ਨਾਲ ਹੀ

0: ਬਾਲਾ ਮੋਰ ਪੰਖੀਆ ਚੌਰ ਲੈ ਕੇ ਬੈਠਾ ਹੈ। ਚਿੱਤਰ ਦੇ ਦੂਸਰੇ ਹਿੱਸੇ ਵਿੱਚ ਸ੍ਰੀ ਚੰਦ ਦੇ ਹੇਠਾਂ ਲਕਸ਼ਮੀ ਦਾਸ ਦਾ ਚਿੱਤਰ ਹੈ, ਜਿਸ ਵਿੱਚ ਉਹਨਾਂ ਨੂੰ ਅਣਦਾੜੀਏ ਬਾਲ ਰੂਪ ਵਿੱਚ ਦਿਖਾਇਆ ਗਿਆ ਹੈ। ਹੱਥਾਂ ਵਿੱਚ ਮਾਲਾ ਫੜੀ ਲਕਸ਼ਮੀ ਦਾਸ ਨੂੰ ਸ਼ਾਹੀ ਪੁਸ਼ਾਕ ਪਹਿਨੀ ਰਾਜਕੁੰਵਰ ਦੇ ਰੂਪ ਵਿੱਚ ਇੱਕ ਚਸ਼ਮ ਚਿੱਤਰਿਆ ਹੈ। ਇੱਕ ਸਿੱਖ ਦੋਵੇਂ ਹੱਥਾਂ ਵਿੱਚ ਪੱਲਾ ਫੜੀ ਗੋਡਿਆਂ ਭਾਰ ਬੈਠਾ ਹੈ, ਜੋ ਗੁਰੂ ਸਾਹਿਬ ਲਈ ਪ੍ਰਸ਼ਾਦ ਲੈ ਕੇ ਆਇਆ ਹੈ। ਨਾਲ ਹੀ ਗੁਰੂ ਜੀ ਦਾ ਪਰਮ ਸੰਗੀ ਭਾਈ ਮਰਦਾਨਾ ਰਬਾਬ ਵਜਾਉਂਦੇ ਚਿੱਤਰਿਆ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਮੁੱਖ ਵੱਲ ਟਿਕਟਿਕੀ ਲਗਾਈ ਹੋਈ ਹੈ। ਇੱਕ ਹੋਰ ਚਿੱਤਰ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਨੀਲੇ ਘੋੜੇ ਉੱਤੇ ਸਵਾਰ ਚਿੱਤਰਿਆ ਗਿਆ ਹੈ। ਗੁਰੂ ਸਾਹਿਬ ਸੰਗਤ ਨੂੰ ਮੁਖਾਤਬ ਹੁੰਦੇ ਹੋਏ ਉਪਦੇਸ਼ ਦੇ ਰਹੇ ਹਨ। ਪਿੱਛੇ ਟਹਿਲੀਆ ਚੌਰ ਦੀ ਸੇਵਾ ਨਿਭਾ ਰਿਹਾ ਹੈ। ਇੱਥੇ ਚਿੱਤਰਕਾਰ ਨੇ ਗੁਰੂ ਅੰਗਦ ਦੇਵ ਜੀ ਨੂੰ ਕਾਲੀ ਦਾੜ੍ਹੀ ਨਾਲ ਜਵਾਨ ਉਮਰ ਵਿੱਚ ਦਿਖਾਇਆ ਹੈ, ਜਦਕਿ ਚਿੱਤਰ ਦੇ ਹੇਠਲੇ ਹਿੱਸੇ ਵਿੱਚ ਗੁਰੂ ਅਮਰਦਾਸ ਜੀ ਨੂੰ ਚਿੱਟੀ ਦਾੜ੍ਹੀ ਅਤੇ ਚਿੱਟੇ ਭਰਵੱਟਿਆਂ ਨਾਲ ਬਜ਼ੁਰਗ ਦੇ ਰੂਪ ਵਿੱਚ ਸਲੇਟੀ ਰੰਗ ਦੇ ਗਤੀਸ਼ੀਲ ਘੋੜੇ 'ਤੇ ਸਵਾਰ ਚਿੱਤਰਿਆ ਹੈ। ਚੌਥੇ ਗੁਰੂ ਰਾਮਦਾਸ ਜੀ ਵੀ ਤੇਜ਼ ਗਤੀ ਨਾਲ ਦੌੜਦੇ ਘੋੜੇ ਉੱਤੇ ਸਵਾਰ ਹਨ। ਚਿੱਤਰ ਵਿੱਚ ਗੁਰੂ ਸਾਹਿਬ ਦੇ ਪਿੱਛੇ ਇੱਕ ਸੇਵਕ ਚੌਰ ਕਰ ਰਿਹਾ ਹੈ। ਕੁਝ ਹੋਰ ਚਿੱਤਰ ਖਸਤਾ ਹਾਲਤ 'ਚ ਮਿਲੇ ਹਨ, ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿੱਤਰ ਹੀ ਹੋਣਗੇ। ਗੁਰੂ ਹਰ ਰਾਏ ਜੀ ਦਾ ਇੱਕ ਚਿੱਤਰ ਕੁਝ ਠੀਕ ਠਾਕ ਹਾਲਤ ਵਿੱਚ ਮਿਲਿਆ ਹੈ। ਇਸ ਚਿੱਤਰ ਦੇ ਕੁਝ ਹਿੱਸੇ ਵਿੱਚ ਤਰੇੜਾਂ ਪਲਸਤਰ ਨਾਲ ਭਰੀਆਂ ਹਨ। ਗੁਰੂ ਹਰ ਰਾਏ ਜੀ ਨੂੰ ਵੀ ਬਾਕੀ ਗੁਰੂ ਸਾਹਿਬਾਨ ਦੀ ਤਰ੍ਹਾਂ ਸ਼ਾਹੀ ਪੁਸ਼ਾਕ ਅਤੇ ਪਗੜੀ ਪਹਿਨੀ ਘੋੜੇ 'ਤੇ ਸਵਾਰ ਚਿੱਤਰਿਆ ਹੈ। ਖਾਸ ਗੱਲ ਇਹ ਹੈ ਕਿ ਚਿੱਤਰ ਵਿਚਲੇ ਘੋੜੇ ਦੇ ਚਾਰੇ ਖੁਰ ਹਵਾ ਵਿੱਚ ਹਨ, ਅਰਥਾਤ ਤੇਜ਼ ਗਤੀ ਨਾਲ ਦੌੜਦਾ ਲੱਗਦਾ ਹੈ। ਅੱਠਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਉਮਰ ਵਿੱਚ ਘੋੜੇ 'ਤੇ ਬੈਠਿਆ ਚਿੱਤਰਿਆ ਹੈ। ਇੱਕ ਸੇਵਕ ਚੌਰ ਕਰਦਾ ਅਤੇ ਦੋ ਸੇਵਕ ਪੈਦਲ ਤੁਰਦੇ ਦਿਖ ਰਹੇ ਹਨ। ਗੁਰੂ ਤੇਗ ਬਹਾਦਰ ਜੀ ਨੂੰ ਵੀ ਇੱਕ ਗੂੜੇ ਭੂਰੇ ਰੰਗ ਦੇ ਘੋੜੇ ਉੱਤੇ ਸਵਾਰ ਚਿੱਤਰਿਆ ਗਿਆ ਹੈ। ਇੱਕ ਵੱਖਰੇ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਚਿੱਟੇ ਘੋੜੇ ਉੱਤੇ ਸਵਾਰ ਜੰਗ ਦੇ ਮੈਦਾਨ ਵੱਲ ਜਾ ਰਹੇ ਹਨ। ਸ਼ਾਹੀ ਪੁਸ਼ਾਕ ਪਹਿਨੀ ਗੁਰੂ ਸਾਹਿਬ ਨੇ ਖੱਬੇ ਹੱਥ ਨਾਲ ਘੋੜੇ ਦੀ ਲਗਾਮ ਫੜੀ ਹੈ। ਗੁਰੂ ਸਾਹਿਬ ਨੇ ਕਮਰ 'ਤੇ ਲੰਬੀ ਕਿਰਪਾਨ ਧਾਰਨ ਕੀਤੀ ਹੋਈ ਹੈ। ਉਹਨਾਂ ਦੇ ਨਾਲ ਸਿਪਾਹੀ ਵੀ ਹਨ, ਜਿਨ੍ਹਾਂ ਨੇ ਬੰਦੂਕ, ਨੇਜ਼ੇ ਅਤੇ ਖੰਜਰ ਫੜੇ ਹਨ। ਖੜੇ ਦਾ ਉਲੀਕੇ ਇੱਕ ਵੱਖਰੇ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਘੋੜਿਆਂ ਉੱਤੇ ਸਵਾਰ ਚਿੱਤਰਿਆ ਹੈ। ਚਿੱਤਰਕਾਰ ਨੇ ਗੁਰੂ ਸਾਹਿਬਾਨ ਦੀ ਤਰ੍ਹਾਂ ਹਰ ਸਾਹਿਬਜ਼ਾਦੇ ਦੇ ਮਗਰ ਇੱਕ ਟਹਿਲੀਆ ਚਿੱਤਰਿਆ ਹੈ, ਜੋ ਚੌਰ ਕਰ ਰਿਹਾ ਹੈ। ਚਾਰੇ ਸਾਹਿਬਜ਼ਾਦਿਆਂ ਦਾ ਮਿਲਦਾ ਜੁਲਦਾ ਇਹ ਕੰਧ ਚਿੱਤਰ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਅਟਲ ਦੀ ਬਾਹਰਲੀ ਕੰਧ 'ਤੇ ਵੀ ਚਿੱਤਰਿਆ ਹੁੰਦਾ ਸੀ, ਜੋ ਅੱਜ ਕੱਲ੍ਹ ਖਤਮ ਹੋ ਚੁੱਕਾ ਹੈ। ਪੋਥੀ ਮਾਲਾ ਦੇ ਇਸ ਚਿੱਤਰ ਦੀ ਖਾਸ ਗੱਲ ਇਹ ਹੈ ਕਿ ਹਰ ਘੋੜੇ ਦੇ ਨਾਲ ਸ਼ਿਕਾਰੀ ਕੁੱਤਿਆਂ ਨੂੰ ਵੀ ਦੌੜਦਿਆਂ ਚਿੱਤਰਿਆ ਗਿਆ ਹੈ। ਗੁਰੂ ਸਾਹਿਬਾਨ ਦੇ ਚਿੱਤਰਾਂ ਤੋਂ ਇਲਾਵਾ ਕੁਝ ਚਿੱਤਰ ਬਾਣੀਕਾਰ ਭਗਤਾਂ ਦੇ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ, ਭਗਤ ਸੈਣ, ਭਗਤ ਅੰਨਾ ਆਦਿ ਪ੍ਰਮੁੱਖ ਹਨ। ਚਿੱਤਰ ਵਿੱਚ ਭਗਤ ਕਬੀਰ ਨੂੰ ਖੱਡੀ ਬੁਣਦਿਆਂ ਚਿੱਤਰਿਆ ਗਿਆ ਹੈ, ਜਦਕਿ ਭਗਤ ਅੰਨੇ ਨੂੰ ਪੱਥਰ ਵਿੱਚੋਂ ਠਾਕੁਰ ਪ੍ਰਗਟ ਹੋਣ ਦੇ ਇਤਿਹਾਸਿਕ ਪ੍ਰਸੰਗ ਨੂੰ ਰੂਪਮਾਨ ਕੀਤਾ ਗਿਆ ਹੈ। ਭਗਤ ਸੈਣ ਦੇ ਰਾਜੇ ਨਾਲ ਸੰਵਾਦ ਦੌਰਾਨ ਭਗਤ ਸੈਣ ਜੀ ਵੱਲੋਂ ਉਸ ਨੂੰ ਸ਼ੀਸ਼ਾ ਦਿਖਾਉਣ ਦੀ ਘਟਨਾ ਨੂੰ ਦਰਸਾਉਂਦਾ ਇੱਕ ਚਿੱਤਰ ਇੱਥੇ ਮਿਲਦਾ ਹੈ। ਮੰਦਰ ਘੁੰਮਣ ਵਾਲੀ ਸਾਖੀ ਵਿੱਚ ਭਗਤ ਨਾਮਦੇਵ ਜੀ ਨੂੰ ਦਿਖਾਇਆ ਗਿਆ ਹੈ। ਇੱਕ ਚਿੱਤਰ ਵਿੱਚ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦੇ ਰਹੇ ਹਨ। ਗੁਰੂ ਸਾਹਿਬ ਦੀ ਬੰਸ਼ ਵਿੱਚੋਂ ਪਿਰਥੀ ਚੰਦ, ਮਿਹਰਬਾਨ ਸੋਢੀ, ਮਹਾਂਦੇਵ ਸੋਢੀ ਨੂੰ ਵੀ ਚਿੱਤਰਿਆ ਗਿਆ ਹੈ। ਸਿੱਖ ਇਤਿਹਾਸ ਦੇ ਜਰਨੈਲਾਂ ਅਤੇ ਸਿਰ ਕਰਦਾ ਸਿੱਖ ਸਰਦਾਰਾਂ ਦੇ ਚਿੱਤਰਾਂ ਵਿੱਚ ਸਰਦਾਰ ਖੜਕ ਸਿੰਘ, ਮਹਾਰਾਜਾ ਨੌਂ ਨਿਹਾਲ ਸਿੰਘ, ਸ਼ਾਮ ਸਿੰਘ ਅਟਾਰੀਵਾਲਾ, ਲਹਿਣਾ ਸਿੰਘ ਮਜੀਠੀਆ, ਸਰਦਾਰ ਸੰਧਾਵਾਲੀਆ ਦੇ ਚਿੱਤਰ ਪ੍ਰਮੁੱਖ ਹਨ। ਇਹਨਾਂ ਚਿੱਤਰਾਂ ਤੋਂ ਇਲਾਵਾ ਕਈ ਨਿਹੰਗ ਸਿੰਘਾਂ ਅਤੇ ਕੁਝ ਦੁਆਰਪਾਲਾਂ ਦੇ ਚਿੱਤਰ ਵੀ ਬਹੁਤ ਚੰਗੀ ਹਾਲਤ ਵਿੱਚ ਮਿਲੇ ਹਨ। ਇੱਥੇ ਕੀਤੀ ਕੰਧ ਚਿੱਤਰਕਾਰੀ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਬਹੁ ਸੱਭਿਆਚਾਰਕ ਅਤੇ ਧਰਮ ਨਿਰਪੱਖ ਸਰੂਪ ਹੈ। 150 ਤੋਂ ਵੀ ਵੱਧ ਚਿੱਤਰੇ ਗਏ ਚਿੱਤਰਾਂ ਵਿੱਚੋਂ ਅੱਧੇ ਚਿੱਤਰ ਹਿੰਦੂ, ਪੁਰਾਣਿਕ, ਇਤਿਹਾਸਿਕ, ਮਿਥਿਹਾਸਿਕ ਵਿਸ਼ਿਆਂ ਨੂੰ ਲੈ ਕੇ ਚਿੱਤਰੇ ਮਿਲਦੇ ਹਨ। ਇਹਨਾਂ ਦੇ ਵਿਸ਼ੇ ਰਮਾਇਣ ਅਤੇ ਮਹਾਂਭਾਰਤ ਨਾਲ ਸੰਬੰਧਿਤ ਹਨ। ਮਹਿਰਾਬਾਂ ਵਿੱਚ ਬਚੀ ਜਗ੍ਹਾ ਵਿੱਚ ਫੁੱਲ ਪੱਤਿਆਂ ਦੀ ਨਿਕਾਸ਼ੀ ਦੇ ਨਾਲ ਨਾਲ ਪਰੀਆਂ ਦਾ ਵੀ ਚਿੱਤਰਣ ਕੀਤਾ ਗਿਆ ਹੈ। ਚਿੱਤਰਾਂ ਦੀ ਚਿੱਤਰਣ ਸ਼ੈਲੀ, ਨਿਕਾਸ਼ੀ ਕਰਨ ਦਾ ਢੰਗ, ਚਿੱਤਰਾਂ ਦੀ ਵੰਡ ਦਾ ਤਰੀਕਾ, ਚਿੱਤਰਾਂ ਦੇ ਬਾਹਰ ਫੁੱਲ ਪੱਤਿਆਂ ਨਾਲ ਚਿੱਤਰਿਤ ਹਾਸ਼ੀਆ ਗੁਰਦੁਆਰਾ ਬਾਬਾ ਅਟਲ ਦੇ ਕੰਧ ਚਿੱਤਰਾਂ ਨਾਲ ਹੂ ਬਹੂ ਮੇਲ ਖਾਂਦਾ ਹੈ। ਸਪਸ਼ਟ ਹੁੰਦਾ ਹੈ ਕਿ ਇਹ ਚਿੱਤਰਕਾਰ ਨਕਾਸ਼ ਵੱਖ ਵੱਖ ਗੁਰਦੁਆਰਿਆਂ, ਮੰਦਰਾਂ, ਅਖਾੜਿਆਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਚਿੱਤਰਕਾਰੀ ਕਰਦੇ ਰਹੇ ਹੋਣਗੇ। ਇਸੇ ਕਰਕੇ ਚਿੱਤਰਨ ਸ਼ੈਲੀ ਵਿੱਚ ਸਮਾਨਤਾ ਨਜ਼ਰ ਆਉਂਦੀ ਹੈ। ਇਹ ਕੰਧ ਚਿੱਤਰ ਉਸ ਸਮੇਂ ਦੇ ਕਲਾਕਾਰਾਂ ਅਤੇ ਸਰਪ੍ਰਸਤਾਂ ਦੀ ਧਰਮ ਨਿਰਪੱਖ ਦ੍ਰਿਸ਼ਟੀ, ਉਦਾਰਵਾਦੀ ਸੋਚ ਅਤੇ ਉੱਚ ਕੋਟੀ ਦੀ ਕਲਾਤਮਿਕ ਮੁਹਾਰਤ ਦਾ ਇੱਕ ਜਿਉਂਦਾ ਜਾਗਦਾ ਇਤਿਹਾਸਿਕ ਦਸਤਾਵੇਜ਼ ਹਨ।
1: ਹੁਣੇ ਅਸੀਂ ਵਾਰਤਾ ਸੁਣ ਰਹੇ ਸੀ, ਜਿਸ ਦਾ ਵਿਸ਼ਾ ਸੀ ਗੁਰਦੁਆਰਾ ਪੋਥੀ ਮਾਲਾ ਦੇ ਕੰਧ ਚਿੱਤਰ। ਵਾਰਤਾਕਾਰ ਸਨ ਜਸਵਿੰਦਰ ਸਿੰਘ ਭੁੱਲਰ। ਆਓ ਹੁਣ ਸਰਵਨ ਕਰਦੇ ਹਾਂ ਸ਼ਬਦ ਗੁਰਬਾਣੀ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਇਹ ਸ਼ਬਦ ਭਾਈ ਰਵਿੰਦਰ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਏਸਨ ਭਾਈ ਦਵਿੰਦਰ ਸਿੰਘ ਸੋਢੀ ਅਤੇ ਸਾਥੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਸ਼ਬਦ ਸਰਵਨ ਕਰਦੇ ਹਾਂ ਭਾਈ ਬਲਦੇਵ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਇਹ ਸਨ ਭਾਈ ਬਲਦੇਵ ਸਿੰਘ ਰਾਗੀ ਅਤੇ ਸਾਥੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: श्रोताओ, आप सुन रहे हैं आकाशवाणी दिल्ली का इंद्रप्रस्थ चैनल। 1:40 होने वाले हैं। अब आप सुनेंगे समाचार बस कुछ ही देर में।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਉੱਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਤੱਕ ਲਈ ਮੁਲਤਵੀ ਕਰ ਦਿੱਤੀ ਗਈ ਏ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਏ। ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਏ। ਦਿੱਲੀ ਦੀ ਇੱਕ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਸਹਿ ਮੁਲਜ਼ਮ ਵਿਨੋਦ ਤੋਮਰ ਨੂੰ ਬਰੀ ਕੀਤਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਨਵੀਂ ਦਿੱਲੀ 'ਚ 16 ਭਾਰਤੀ ਅੰਗਦਾਨ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਕਿਹਾ ਭਾਰਤ ਨੇ ਹੁਣ ਤੱਕ ਆਧਾਰ ਤਸਦੀਕ ਸ਼ੁਕਾ ਅੰਗਦਾਨ ਦੇ 5 ਲੱਖ ਤੋਂ ਵੱਧ ਅਹਿਦ ਹਾਸਲ ਕਰ ਲਏ ਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਉੱਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਤੱਕ ਲਈ ਮੁਲਤਵੀ ਕਰ ਦਿੱਤੀ ਗਈ ਏ। ਲੋਕ ਸਭਾ ਦੀ ਕਾਰਵਾਈ ਜਦੋਂ ਦੁਪਹਿਰ 12 ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਈ ਤਾਂ ਪ੍ਰੀਜ਼ਾਈਡਿੰਗ ਅਫਸਰ ਕ੍ਰਿਸ਼ਨਾ ਪ੍ਰਸਾਦ ਟੈਨਿਟੀ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਵਿਧਾਨਕ ਕੰਮਕਾਜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ। ਅੰਕੜਾ ਤੇ ਪ੍ਰੋਗਰਾਮ ਅਮਲ ਬਾਰੇ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਭਾਰਤੀ ਅੰਕੜਾ ਸੰਸਥਾਨ ਬਿੱਲ 2026 ਪੇਸ਼ ਕੀਤਾ। ਇਹ ਬਿੱਲ ਭਾਰਤੀ ਅੰਕੜਾ ਸੰਸਥਾਨ ਨੂੰ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਏ ਤਾਂ ਜੋ ਅੰਕੜਾ ਵਿਗਿਆਨ ਅਤੇ ਸਬੰਧਤ ਖੇਤਰਾਂ ਵਿੱਚ ਆਲਮੀ ਪੱਧਰ ਉੱਤੇ ਮਾਨਤਾ ਪ੍ਰਾਪਤ ਕੇਂਦਰ ਵਜੋਂ ਉੱਤਮਤਾ ਪ੍ਰਾਪਤ ਕੀਤੀ ਜਾ ਸਕੇ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਨੀਟ ਪ੍ਰੀਖਿਆ ਦੇ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਦੀ ਮੰਗ ਨੂੰ ਲੈ ਕੇ ਸਦਨ ਵਿਚਕਾਰ ਆ ਗਏ। ਪ੍ਰੀਜ਼ਾਈਡਿੰਗ ਅਫਸਰ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਦਨ ਅੰਦਰ ਤਖਤੀਆਂ ਤੇ ਬੈਨਰ ਲਿਆਉਣਾ ਸਹੀ ਨਹੀਂ ਏ ਅਤੇ ਮੈਂਬਰਾਂ ਨੂੰ ਸੰਸਦੀ ਮਰਿਆਦਾ ਦਾ ਸਨਮਾਨ ਕਰਨਾ ਚਾਹੀਦਾ ਏ। ਇਸ ਦੇ ਬਾਵਜੂਦ ਲਗਾਤਾਰ ਹੰਗਾਮਾ ਜਾਰੀ ਰਹਿਣ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਐਥਲੀਟਾਂ ਦੀ ਸ਼ਲਾਘਾ ਕੀਤੀ।
2: कल संपन्न हुए समापन समारोह के उपरांत राष्ट्रमंडल खेलों का बैटन भारत को सौंप दिया गया है। 23वें राष्ट्रमंडल खेलों में उत्कृष्ट प्रदर्शन से देश के करोड़ों युवाओं और खिलाड़ियों को प्रेरणा मिलेगी। मैं सदन की ओर से देश का मान बढ़ाने वाले खिलाड़ियों, उनके कोच और टीम इंडिया को हार्दिक बधाई और शुभकामनाएं देता हूं।
1: ਉਧਰ ਰਾਜ ਸਭਾ ਦੀ ਕਾਰਵਾਈ ਦੀ ਵੱਖ ਵੱਖ ਮੁੱਦਿਆਂ ਉੱਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਦੁਪਹਿਰ ਬਾਅਦ 2 ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਜਦੋਂ ਸਵੇਰੇ 11 ਸ਼ੁਰੂ ਹੋਈ ਤਾਂ ਮੰਤਰੀਆਂ ਨੇ ਆਪਣੇ ਦਸਤਾਵੇਜ਼ ਮੇਜ਼ ਉੱਤੇ ਰੱਖੇ।